0: ਲੱਖਣ ਲੱਖਾਂ ਵਡਵਾ ਲੱਖਣ ਤੇਰੇ ਨੂੰ
1: ਵਿਲਾਵ ਦੇਣਾ ਵਿਆ ਹੈ
2: ਵਿਲਾਵ ਉਪ ਵਿੱਚ ਕਿਨ ਆਵੇ
3: ਦੋਤਰਾਈਏ ਪੈਰਲੀ ਕਰਨ NLB ਮੈਗਾ ਪਾਵਰ ਤੇਵੰਤ ਮੈਗਾ ਸੁਪਰ ਟੈਗ ਦਾ ਅਮਤਰਵ ਰੁਪਿਆਲ ਕੋਟੀ ਇੱਕ ਪਾਵਰ ਸੁਪਰ ਟੈਗ ਸਹਾ ਗ੍ਰੈਂਡ ਸੁਪਰ ਟੈਗ ਦਾ ਸੁਪਰ ਰਿਮੋਟ ਰਤਿਆ NLB ਮੈਗਾ